0: ਦਰਿਆ
1: ਕਾਤੀਆਂ ਖਾਲੇ ਰੇ ਨਵਾਂ ਨਵਾਂ ਯਾਲੇ ਮਾਇਆ ਨਵਾਂ ਨਵਾਂ ਯਾਲੇ ਹਾਏ ਸੋਨਾ ਨਵਾਂ ਨਵਾਂ ਯਾਲੇ ਮਾਇਆ
0: ਕਹਾਤੀਆਂ ਖਾਲੇ ਰੇ ਬਿਲਾਇਤ ਭਾਟਾ ਚਟਾਨੀ।